मे धुन्ति यम्पि संघं तरणं गच्छामि धुन्ति यम्पि बुद्धं तरणं गच्छामि धुन्ति यम्पि धम्मं तरणं गच्छामि धुन्ति यम्पि संघं तरणं गच्छामि เรื่องทุกท่านผู้มีจิตที่เลื่อมใสมาบูชาพระมหา